0: ਨੀ ਦੇਖੀ ਕਿਤੇ ਛੜਿਆਂ ਤੋਂ ਖਾਜੇ ਮਾਰਨੀ, ਛੜਿਆਂ ਦੀ ਜ਼ਿੰਦਗੀ ਆ ਰੰਗਦਾਰ ਨੀ, ਉਹ ਬੀਬਾ ਦੇਖੀ ਕਿਤੇ ਛੜਿਆਂ ਤੋਂ ਖਾਜੇ ਮਾਰਨੀ।
1: Yeah, that was Shrend Tola right here on Have a Nice Weekend, CFMU 93.3 FM and CFMU.ca on the internet for that kind of thing. So, it's time to roll out of here. We got